0: ਤਾਂ ਇਸਾ ਯੋਜਨਾ ਦਾ ਜਿਹੜਾ ਮੁੱਖ ਉਦੇਸ਼ ਹੈ ਪਸ਼ੂਆਂ ਦੀ ਸਿਹਤ 'ਚ ਸੁਧਾਰ ਕਰਨਾ ਕਨੇ ਕਿਸਾਨਾਂ ਜੋ ਜ਼ਿਆਦਾ ਤੋਂ ਜ਼ਿਆਦਾ ਲਾਭ ਜਿਹੜਾ ਸੀ ਪਹੁੰਚਾਉਣਾ ਹੈ। ਇਸ ਦੇ ਸੋਗੀ ਖੁਰਪਕਾ ਮੂੰਹ ਪੱਕਾ ਰੋਗ ਦੇ ਬਚਾਅ ਵਾਸਤੇ 500 ਮਿਲੀਅਨ ਤੋਂ ਜ਼ਿਆਦਾ ਪਸ਼ੂਆਂ ਜੋ ਜਿਨ੍ਹਾਂ 'ਚ ਮੈਂ ਭੇਡ ਬੱਕਰੀ ਕਨੇ ਸੂਰ ਸ਼ਾਮਿਲ ਹਨ ਇਹਨਾਂ ਦਾ ਜਿਹੜਾ ਸਹਿ ਟੀਕਾਕਰਨ ਕੀਤੇ ਜਾਂਦਾ ਹੈ। ਕਹਿੰਦੇ ਇਸ ਦੇ ਸੋਗੀ ਬਰੂਸੇਲੋਸਿਸ ਬਿਮਾਰੀ ਜੋ ਨਿਯੰਤਰਿਤ ਕਰਨ ਵਾਸਤੇ ਸਾਲਾਨਾ 36 ਮਿਲੀਅਨ ਜਿਹੜੀ ਮਾਦਾ ਗੋਜਾਤੀ ਬੱਛੜੀਆਂ ਨੂੰ ਇਹਨਾਂ ਦਾ ਟੀਕਾਕਰਨ ਵੀ ਜਿਹੜਾ ਸਹਿ ਕੀਤੇ ਜਾਂਦਾ ਹੈ।
1: ਹਾਂਜੀ
0: ਕਹਿੰਦੇ ਇਸ ਦੇ ਸੋਗੀ ਖੁਰਪਕਾ ਮੂੰਹ ਪੱਕਾ ਰੋਗ ਕਹਿੰਦੇ ਬਰੂਸੇਲੋਸਿਸ ਰੋਗ ਇਹ ਦੋਨੋਂ ਰੋਗ ਹੀ ਜਿਹੜਾ ਸਹਿ ਪਸ਼ੂ ਧਨ ਉਤਪਾਦਾਂ ਦੇ ਵਿਆਪਾਰ ਜੋ ਕਾਫੀ ਨੁਕਸਾਨ ਜਿਹੜੇ ਸਹਿ ਪਹੁੰਚਾਉਂਦੇ ਹਨ। ਅਗਰ ਕੋਈ ਮੈਂ ਜਾਂ ਗਾਏ ਖੁਰਪਕਾ ਮੂੰਹ ਪੱਕਾ ਰੋਗ ਤੇ ਗ੍ਰਸਿਤ ਹੋਈ ਜਾਂਦੀ ਹੈ ਤਾਂ ਸਹਿ ਦੁੱਧ ਦੇਣਾ ਲਗਭਗ ਬੰਦ ਕਰਿੰਦੀ। ਕਹਿੰਦੇ ਇਹ ਰੋਗ ਠੀਕ ਹੋਣ 'ਚ ਵੀ ਲਗਭਗ 4 ਤੋਂ 6 ਮਹੀਨੇ ਤੱਕ ਦਾ ਸਮੇਂ ਜਿਹੜਾ ਸਹਿ ਲੈ ਲੈਂਦਾ, ਜਿਸ ਵਜ੍ਹਾ ਨੇ ਕਿਸਾਨਾਂ 'ਚੋਂ ਕਾਫੀ ਨੁਕਸਾਨ ਜਿਹੜਾ ਸਹਿ ਹੋਈ ਸਕਦਾ ਹੈ। ਕਹਿੰਦੇ ਗੱਲ ਕੀਤੀ ਜਾਏ ਪਸ਼ੂ ਪਾਲਣ ਅਵਸੰਰਚਨਾ ਵਿਕਾਸ ਕੋਸ ਦੀ ਤਾਂ ਇਸ ਦਾ ਮੁੱਖ ਉਦੇਸ਼ ਆ ਉਤਪਾਦਕਾਂ ਜੋ ਉਹਨਾਂ ਦੇ ਉਤਪਾਦ ਦੀ ਸਹੀ ਕੀਮਤ ਦਿਲਾਉਣ 'ਚ ਮਦਦ ਕਰਨਾ ਹੈ।
1: ਜੀ ਦਿਖਾ ਹਾਂਜੀ ਚੰਚਲੋ ਜੀ, ਬੜੀ ਬਾਂਕੀ ਜਾਣਕਾਰੀ ਜਿਹੜੀ ਸਹਿ ਤੁਹਾਂ ਲਈ ਕਰੀ ਟਿਆਲੇ ਪਰ ਆਇਓ ਹੈ। ਦਿਖਾ ਬਰਸਾਤ ਦਾ ਇਹ ਮੌਸਮ ਹੈ, ਕਹਿੰਦਾ ਅੱਜ ਕੱਲ੍ਹ ਹੀ ਜਿਹੜਾ ਸਹਿ ਬਰਸਾਤ ਦੇ ਮੌਸਮ 'ਚ ਇਹ ਸਾਰੀਆਂ ਬਿਮਾਰੀਆਂ ਆਉਂਦੇ ਪਸ਼ੂਆਂ ਜਿਹੜੀ ਸਹਿ ਬੜੀਆਂ ਖਤਰਨਾਕ ਲੱਗੀ ਜਾਂਦੀਆਂ ਨੇ। ਦੇਖਾ ਅੱਜ ਕੱਲ੍ਹ ਪਸ਼ੂ ਬੜੇ ਮਹਿੰਗੇ ਹਨ, ਜਿਵੇਂ ਕੋਈ ਗਾਹ ਖਰੀਦਣੀ ਹੋਵੇ, ਮੈਂ ਭੇਡ ਬੱਕਰੀ ਕੋਈ ਘੋੜਾ ਖੱਚਰ ਕੋਈ ਵੀ ਪਸ਼ੂ ਤੋਂ ਹਾਂ ਮਨ ਲੈਣਾ ਹੋਵੇ, ਦੇਖਾ ਪਸ਼ੂ ਅੱਜ ਕੱਲ੍ਹ ਬੜੇ ਮਹਿੰਗੇ ਨੇ ਨਾ। ਕਹਿੰਦੇ ਆਹਾਂ ਦੇ ਕਿਸਾਨ ਸਾਥੀਆਂ ਦੀ ਆਰਥਿਕੀ ਇਤਨੀ ਮਜ਼ਬੂਤ, ਆਹਾਂ ਦੇ ਪਸ਼ੂ ਪਾਲਕ ਭਾਈ ਇਤਨੇ ਸਕਸ਼ਮ ਜਿਹੜੇ ਸਹਿ ਨਹੀਂ ਨੇ ਵਿਚਾਰੇ, ਕਿਸੇ ਹਰ ਦੁਮੇ ਤਰੀਆਂ ਸਾਲਾਂ ਜਿਹੜੇ ਸਹਿ ਮਹਿੰਗੇ ਅਤੇ ਮਹਿੰਗੇ ਨੋਏ ਪਸ਼ੂ ਖਰੀਦੀ ਪਾਂ, ਤਾਂ ਅਗਰ ਆਹਾਂ ਇਹਨਾਂ ਸਾਰੀਆਂ ਬਿਮਾਰੀਆਂ ਅਤੇ ਆਪਣੇ ਪਸ਼ੂਆਂ ਦਾ ਜਿਹੜਾ ਸਹਿ ਬਚਾਵ ਹਾਂ ਅਗਰ ਕਰੀ ਪਾਉਣੇ 'ਚ ਅਗਰ ਆਹਾਂ ਸਫਲ ਹੋਈ ਜਾਂਦੇ ਹਾਂ ਤਾਂ ਆਹਾਂ ਆਪਣੇ ਪਸ਼ੂਆਂ 'ਤੇ ਅੱਛਾ ਉਤਪਾਦਨ ਵਾਰ ਵਾਰ ਲੈ ਸਕਦੇ ਨੇ ਨਾ।
0: ਜੀ ਜੀ ਤੁਹਾਨੂੰ ਬਿਲਕੁਲ ਠੀਕ ਬੋਲਿਆ, ਕਹੇ ਕਿ ਇਹ ਜਿਹੜੀ ਬਿਮਾਰੀਆਂ ਜਿਵੇਂ ਕਿ ਖੁਰਪਕਾ ਮੂੰਹ ਪੱਕਾ ਰੋਗ ਹੈ ਤਾਂ ਇਹ ਬਿਮਾਰੀਆਂ ਬਰਸਾਤ 'ਚ ਬਰਸਾਤ 'ਚ ਜ਼ਿਆਦਾ ਲੱਗਦੀਆਂ, ਤਾਂ ਇਸ ਕਰਕੇ ਆਉਂਦੇ ਜਿਹੜੇ ਕਿਸਾਨ ਭਾਈ ਨੇ ਜੋ ਆਪਣੀ ਖਰਾਲ ਦਾ ਖਾਸ ਕਰ ਖਰਾਲ ਜਿਹੜੀ ਸਾਫ਼ ਸੁਥਰੀ ਰੱਖਣਾ ਚਾਹੀਦਾ।
1: ਹਾਂ ਕਹਿੰਦਾ ਇਹ ਜਿਤਨਾ ਵੀ ਟੀਕਾਕਰਨ ਚੱਲੂ ਇਹ ਪਿਛਲੇ ਸਮੇਂ 'ਚ ਹੋਇਆ ਹੈ ਜਾਂ ਹੁਣ ਵੀ ਸਹਿ ਸਲਾਹ ਲੈ ਕਰ ਸਕਦੇ ਨੇ ਨਜ਼ਦੀਕੀ ਜਿਹੜੇ ਸਹਿ ਇਹਨਾਂ ਦੇ ਜਿਹੜੇ ਕ੍ਰਿਸ਼ੀ ਜਿੱਥੋਂ ਕਿ ਹਸਪਤਾਲ ਹੈ ਨਾ ਵੈਟਨਰੀ ਜਿੱਥੋਂ ਹੈ ਵੀ ਹੁਣ ਵੀ ਇਹ ਲੱਗ ਸਕਦੇ ਨੇ ਕਿ ਨਹੀਂ, ਤਾਂ ਇਹ ਮੁਫਤ ਟੀਕਾਕਰਨ ਜਿਹੜਾ ਸਹਿ ਕੀਤੇ ਜਾਂਦਾ
0: ਹੈ। ਕਹਿੰਦੇ ਸਮੇਂ ਪਰ ਜਿਹੜਾ ਸਹਿ ਕਿਸਾਨ ਭਾਈਆਂ ਜੋ ਆਪਣੇ ਪਸ਼ੂਆਂ ਦਾ ਇਲਾਜ ਜਿਹੜਾ ਸਹਿ ਕਰਵਾਈ ਲੈਣਾ ਚਾਹੀਦਾ।
1: ਹਾਂਜੀ
0: ਕਹਿੰਦੇ ਇਸ ਦੇ ਸੋਗੀ ਦਿੱਖਾ ਕਿਸਾਨ ਮਿੱਤਰ ਜੀ ਆਪਣੇ ਕਿਸਾਨ ਭਾਈਆਂ ਦਾ ਮਨੋਰੰਜਨ ਕਰਨਾ ਹੈ ਅਤੇ ਇਹਨਾਂ ਜੋ ਇੱਕ ਪਿਆਰ ਦਿਆ ਲੋਕ ਗੀਤ ਵੀ ਸੁਣਾਉਣਾ ਹੈ, ਪਰ ਇਸ ਦੇ ਪਹਿਲੇ ਸੁਣੀ ਲੈਂਦੇ ਇੱਕ ਸੰਦੇਸ਼।
1: ਜੀ ਜੀ ਜੀ